0: 体内 유린을 트랙인 백혈도 더욱 희분화해서 강으로 되네요. 아드나 샘파지 비토크라가 엔티바이오틱 호비라니 리포트 컬서기 리포트시 라칸다 에코이나 목 엔티바이오틱 투 더카레가 디 차나바드 체인스 또 비타레 아드 스마인토르가 바디 파그라니 더부더부 아코이나 컴플리케이티드 유티아이 싱디 아얌바 마탐다 underlying cause factor si thengna gar leba aduna adugi factor sing se ak mangwanda my risk factor ai tar karam aina kari gi to lai no ai je ti do pam chang eba maybe ma kidney gi my gi urinary tract system gi anomaly leram be ai adu khoi ro lau to bata bani ultrasound bo ero ct scan bo ero lo bata re aduga ising khaw gi bladder gi functional issues hai tare ko ising khaw de gi ising ji loinam si thok pangam da ba ma gi ising ji cha thok ra kan da makha ga ma le ho ba ka le ram be ba si mayam si koi ultrasound taw ba na ta ga na ising khaw gi x-ray lo ra kan ji da ma du lai bra lai ta bra ji khang do pa ma jang ge ba de even patient can have stones in the kidney kidney da stone le ram be ai ma gi kidney gi tract ta stone na phulam ba de go ram be ai ko si gi mayam ji thi doctor ga di ma gi course tu le ram ga di treatment taw dra ga di amuk ma ji recurrence amu la kan ebu tract infection se aduna adegi even my medical issues lai bra my surgical nga sai gi course ing lai ta tar gi medical issue lai bra thi da ba yadi maybe ma diabetic patient oi bra natra ga ma to port to immune disease ki steroid combine ta kan immunosuppressive drug ching chari bra kai je koi tigat pam chang ye sumaina akoi na tigat pi ra ga course ing treatment to tar gi di ayam ba patient sing si recurrent uti si tor te hai tar
1: Aduk doktor doktor na hebat pun bilang saya sudah uzki recurrent UTI hari bersina kari oleh kedua hari betul tak ketambiramu.
0: Recurrent UTI si kena gumba mio ya mada aku ini cahi ya mada. Ahum lakti gih na ahum natri three or more. Aku episode of urinary tract infection si tau tar gede aku ini madu recurrent UTI ni lalu hebat tare. Aduk 6 months ki manung si da 2 times natri kena he na UTI si urinary tract infection tau tar gede aduk sesuatu aku ini recurrent UTI ya na madu khangni. Aduga recurrence to rakpasi magi hana na ke ba same pathogen organism duna oi be ai natra gana atop anoba pathogen na manasadum oi be ai tar
1: aduga doctor kwina hairi ba uta hairi ba anaba makal sidari antibiotic si masigi we ba thodang si am chawum ko oi brane khali duna hairi ba antibiotic si sum sarak pa tare ga di antibiotic resistance adina musu lapo ya ba gi oi thop lai bra aduga hairi ba antibiotic tiksi nataba atoppa season na ba ya ba makhal ga di lebra kamai tabi ma sim tan
0: koi gi prithibi da world si da koi gi achoba major challenge re gi threat se koi gi multi drug resistance leraba pathogens bacteria mai ma ma thorok pasine ba masi koi na judicious antibiotics si judiciously use taw da ba de gi lai ni adu da na koi na uti ne da ne ekta koi gi isana self start treatment ka de over the counter medication ga taw dena pharmacy ma de ek te lairaga hidak sa sin bi ba se ma si taw bi roi da bane ba hauji ke koina pe antibiotic ma charu ba se ma si na mathang amuk infection torak ma tam da sana da ba ya ba ko ma hik to hat ma ngam de ba ba drug to na si bu ne ba koina drug resistance le drug resistance le ba hai se aduna koina maram sa da ne ek tising ta ku tang no ai da ba sa sin bi roi da bane ba khaing ta seng na koina ya ma serious oi ba urinary tract infection ama torakpa kini da kanai sadana pekan torakma tamda di drug resistance mayam si develop torakta raga dinga sai koi sana ba antibiotic to kamni ngai lei ro doi ne ba aduna maram moira kan si dinga sai koi miu bi thawai se mai to ne am line logi ba suya ba ani miam puna mangne ever bi gada ba se antibiotic should be used judiciously akang ngai singa tana bi gada ba ni antibiotic lei ba kan da da ki cha ba kan da so koi atopa system da yam ne effect to ro do ba urinary tract system da damak effective ga doba adu gum ba antibiotic ka se choose to bi ga doba ne ba ma si di ekhoi ga khang ngai doctor sing na dama khang ma ngam ga ni hai tare adu na ni doctor sing ga tana bi wai na in hajaris adu ga oji ki medical science jam chau khale koi gi antibiotic drug resistance multi drug resistance develop to rak pasi de gi koi medical science da anu ba ato pa antibiotic na tab mai ti hat pa ngam ba kari drugs chemical sing lai ge ne tikat matam se da hoji si nau na bo we na koi gi latest koi gi methinamine hippurate ko ba molecules sam ਕੁਜਿਕ ਥੋਰੇ ਮਾਰਕੇਟ ਅਵੇਲੇਬਲ ਹੋ ਰਹੇ ਐਫਡੀਏ ਨੇ ਸੋ ਅਪਰੂਵ ਤੋ ਰਹੇ ਕੁਜ ਸੀ ਨਜ਼ਰ ਬਹੁ ਜ਼ਰੇ ਮਸੀ ਮਰੂ ਹੋਏ ਨਾ ਕੋਈ ਨਾ ਰੀਕਰੈਂ ਯੂਟੀਆਈ ਤੋਬਾ ਪੇਸ਼ੈਂਟ ਤੋਇਨੇ ਐਂਟੀਬਾਇਓਟਿਕ ਚਾ ਗਾ ਦੋ ਦਰਕਾਰ ਲਗੇ ਦੋ ਪੇਸ਼ੈਂਟ ਜਿੰਕ ਦਾ ਕੋਈ ਪ੍ਰਿਸਕ੍ਰਾਈਬ ਤੋਬਾ ਹੋ ਰਹੇ ਮਸੀ ਕੋਈ ਦਾ ਮਕਤਦੀ ਮਿਆਮ ਗੀ ਦਾ ਮਕਤਦੀ ਮਿਆਮ ਨਾ ਲਾਈਵਕ ਫਵਾ ਕੋਈ ਮੈਡੀਕਲ ਸਾਇੰਸ ਨੇ ਕੋਈ ਪੀਵੀ ਬਖੁਦੋਲ ਨਹੀਂ ਬਤਾ ਰਹੇ
1: ਅਜੂ ਅਨਾ ਵਾਇਬ ਮੁਕਸ਼ੀ ਦੋ ਮਿਊ ਮਤਨ ਨਾਨਿੰਗ ਬਦਿਨਤੇ ਅਦੂ ਵਾਹਿਰੀ ਪਰ ਯੂਟੀਆਈਸੀ ਸ਼ੂ ਇਕੋ ਨਾ ਮਸਿਨ ਨਾ ਅਦਿੰਗੇ ਦਾ ਇਕੋ ਨਾ ਸੈਕਸ਼ਨ ਬਿਆਵਾ ਮਤੋ ਕਰਮ ਨਾ ਸੈਕਸ਼ਨ ਗਨੀ ਹੈਵਨ ਸਿੰਗ ਬਦੀ ਲੇਵੀ ਪ੍ਰਕਵਾਇਂਟ
0: ਮਰੂ